ਸ਼ਬਦ ਗਾਇਨ ਕਰਨ ਦੇ ਪਏ ਹਨ ਭਾਈ ਗੁਰਦਿਆਲ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। 7 ਸਾਲ ਦੀ ਉਮਰ ਵਿੱਚ ਨਾਨਕ ਜੀ ਕੋ ਗਰਾਂ ਦੇ ਸਕੂਲ ਵਿੱਚ ਪੜ੍ਹਨ ਕਿਤੇ ਭੇਜਿਆ, ਜਿਸ ਤੋਂ ਉਹਨਾਂ ਨੇ ਦੇਵਨਾਗਰੀ ਸਿੱਖੀ ਹੋਈ ਤੇ ਨਾਲ ਹੀ ਗਣਿਤ ਤੇ ਬਹੀ ਖਾਤੇ ਬਾਰੇ ਵਿੱਚ ਗਿਆਨ ਪ੍ਰਾਪਤ ਕੀਤਾ ਹੋਈ। ਵੱਲ ਉਥਾਂ ਦੇ ਮੌਲਵੀ ਕੋਲੋਂ ਗਏ ਤੇ ਉਹਨਾਂ ਤੋਂ ਫਾਰਸੀ ਅਤੇ ਇਸਲਾਮੀ ਸਾਹਿਤ ਦੀ ਪੜ੍ਹਾਈ ਗਿੰਨੀ। ਕੁਛ ਵੱਡੇ ਹੋਵਣ ਤੇ ਉਸ ਸੰਤਾਂ ਮਹਾਤਮਾਵਾਂ ਦੀ ਸੰਗਤ ਵਿੱਚ ਆ ਕੇ ਆਪਣੇ ਗਿਆਨ ਨੂੰ ਵਧਾਇਆ। ਉਸ ਵੇਲੇ ਦੇ ਭਗਤਾਂ, ਜੋਗੀਆਂ ਤੇ ਸੂਫੀ ਕਵੀਆਂ ਦੀਆਂ ਰਚਨਾਵਾਂ ਉੱਤੇ ਆਪ ਜੀ ਨੇ ਬਹੁ ਡੂੰਘੀ ਵਿਚਾਰ ਕੀਤੀ। ਨੌਜਵਾਨ ਹੋਵਣ ਤੇ ਪਿਤਾ ਕਾਲੂ ਨੇ ਨਾਨਕ ਜੀ ਨੂੰ 20 ਰੁਪਇਆ ਦੇ ਕੇ ਵਪਾਰ ਕਰਨ ਕਿਤੇ ਭੇਜਿਆ ਤਾਂ ਪੰਧ ਵਿੱਚ ਕੁਝ ਭੁੱਖੇ ਸਾਧੂਆਂ ਨੂੰ ਇਨ੍ਹਾਂ ਪੈਸਿਆਂ ਨਾਲ ਭੋਜਨ ਖਵਾ ਦਿੱਤਾ। ਮੁੜ ਵੰਜਣ ਤੇ ਪਿਤਾ ਕੋ ਆਧਾ ਕਿ ਮੈਂ ਇਹ ਤੂੰ ਚੰਗਾ ਵਪਾਰ ਬਿਆਨ ਨਾ ਕਰ ਸਕਦਾ ਹੈ। ਜਿੱਥਾਂ ਇਹ ਫਾਇਦੇਮੰਦ ਕੰਮ ਕੀਤਾ ਗਿਆ ਉਸ ਥਾਂ ਕੋ ਹੁਣ ਸੱਚਾ ਸੌਦਾ ਆਧਾ ਵੇਂਦਾ ਹੈ। ਜਦਣ ਨਾਨਕ 19 ਸਾਲ ਦੇ ਥੀ ਗਏ ਤਾਂ ਉਹਨਾਂ ਦੀ ਸ਼ਾਦੀ ਕਰ ਦਿੱਤੀ ਗਈ। ਉਹਨਾਂ ਦੇ 2 ਪੁੱਤਰ ਥੀਏ, ਸ੍ਰੀ ਚੰਦ ਅਤੇ ਲਕਸ਼ਮੀ ਦਾਸ। ਨਾਨਕ ਜੀ ਦੀ ਇੱਕ ਭੈਣ ਹੈ ਬੀਬੀ ਨਾਨਕੀ, ਜਿਨ੍ਹਾਂ ਦੇ ਘੋਟ ਦੀ ਸੁਲਤਾਨਪੁਰ ਦੇ ਦੌਲਤ ਖਾਨ ਮੋਦੀ ਤੀਕ ਪਹੁੰਚ।

ਨਾਨਕ ਜੀ ਪੜ੍ਹੇ ਲਿਖੇ ਹਨ, ਉਹਨਾਂ ਕੋ ਉਥਾਂ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤੀ। ਉਹ ਕੰਮ ਕਰਨ ਦੇ ਹੈ, ਪਰ ਧਿਆਨ ਭਗਵਾਨ ਵੱਲ ਲੱਗਾ ਰਹਿਣ ਦਾ। ਇੱਕ ਦਿਨ ਉਹ ਅੰਨ ਤੋਲ ਕੇ ਦਿੰਦੇ ਪਏ ਹਨ ਤੇ 13 ਦੀ ਗਿਣਤੀ ਤੇ ਆ ਕੇ ਅਟਕ ਗਏ ਤੇ 13 13 13 13 ਹੀ ਕਹਿਣ ਦੇ ਗਏ ਕਿ ਹੇ ਰੱਬਾ, ਸਾਰਾ ਕੁਛ ਤੇਰਾ ਹੈ। ਅੱਜ ਕੱਲ ਉਥਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਹੈ। ਨਾਨਕ ਜੀ ਦੇ ਦੋ ਚੇਲੇ ਹਨ, ਇੱਕ ਬਾਲਾ ਜੋ ਨਾਨਕ ਜੀ ਦੇ ਨਾਲ ਤਲਵੰਡੀ ਤੋਂ ਸੁਲਤਾਨਪੁਰ ਆਇਆ ਹੈ। ਤਰਕਾਲਾ ਵੇਲੇ ਦੋਵੇਂ ਘਰ ਆ ਕੇ ਸਾਦਾ ਭੋਜਨ ਕਰਨ ਦੇ ਤੇ ਵਾਲਾ ਦੇਰ ਰਾਤ ਤੀਕਣ ਪਰਮਾਤਮਾ ਦੇ ਭਜਨ ਤੇ ਤਾਰੀਫ ਭਰੇ ਗੀਤ ਗਾਉਂਦੇ। ਹੌਲੇ ਹੌਲੇ ਨਾਨਕ ਦੇ ਪ੍ਰੇਮੀਆਂ ਦੀ ਗਿਣਤੀ ਬਹੁ ਹੋਵਣ ਲੱਗੀ। ਇਨ੍ਹਾਂ ਚ ਇੱਕ ਮੁਸਲਮਾਨ ਵੀ ਹੈ, ਜਿਸ ਦਾ ਨਾਮ ਹੈ ਮਰਦਾਨਾ। ਉਹ ਜੱਦਣ ਦਾ ਨਾਨਕ ਜੀ ਕੋਲੋਂ ਆਇਆ, ਉਹ ਵੱਲ ਕੇ ਕਦਾ ਵਾਪਸ ਨਹੀਂ ਗਿਆ ਤੇ ਸਾਰਾ ਜ਼ਿੰਦਗੀ ਗੁਰੂ ਜੀ ਦੇ ਕੋਲੋਂ ਰਿਹਾ। ਏਮਨਾਬਾਦ ਨਗਰ ਜਿਹੜਾ ਪਾਕਿਸਤਾਨ ਵਿੱਚ ਹੈ, ਇੱਥਾਂ ਉਹਨਾਂ ਕੋ ਮਲਿਕ ਭਾਗੋ ਜੋ ਬਹੁ ਅਮੀਰ ਹੈ, ਉਸਨੇ ਗੁਰੂ ਸਾਹਿਬ ਕੋ ਸ਼ਾਹੀ ਭੋਜਨ ਉੱਤੇ ਬੁਲਾ ਭੇਜਾ, ਪਰ ਗੁਰੂ ਜੀ ਨੇ ਗਰੀਬ ਬੜਾਈ ਲਾਲੋ ਦੇ ਘਰ ਦੀ ਰੋਟੀ ਖਾਧੀ ਹੈ, ਕਿਉਂਕਿ ਉਹ ਮਿਹਨਤ ਦੀ ਰੋਟੀ ਹੈ। ਲੋਕਾਂ ਕੋ ਸਮਝਾਵਣ ਕੀਤੇ ਕਿ ਅਮੀਰ ਦਾ ਧਨ ਗਰੀਬਾਂ ਕੋ ਸਤਾ ਕੇ ਕਮਾਇਆ ਗਿਆ ਹੈ। ਵੱਲ ਗੁਰੂ ਜੀ ਮੁਲਤਾਨ ਗਏ, ਜਿੱਥਾਂ ਸੱਜਣ ਠੱਗ ਰਹਿੰਦਾ ਹੈ। ਉਹ ਰਾਤ ਵੇਲੇ ਯਾਤਰੀਆਂ ਕੋ ਆਪਣੇ ਕੋਲੋਂ ਠਹਿਰਾਉਂਦਾ ਤੇ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਉਹਨਾਂ ਕੋ ਮਾਰ ਗਿਣਦਾ। ਗੁਰੂ ਸਾਹਿਬ ਨਾਲ ਵੀ ਉਸਨੇ ਇਸੀ ਤਰ੍ਹਾਂ ਕਰਨਾ ਹੈ, ਪਰ ਗੁਰੂ ਸਾਹਿਬ ਅੰਤਰਯਾਮੀ ਹਨ। ਉਹ ਰਾਤ ਭਰ ਸੁੱਤੇ ਨਹੀਂ ਤੇ ਰਬਾਬ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਸ਼ਬਦ ਗਾਇਨ ਕੀਤਾ ਕਿ ਸੱਜਣ ਠੱਗ ਦਾ ਪੱਥਰ ਹਾਂ ਪਿਘਲ ਗਿਆ ਤੇ ਉਹ ਥਾਂ ਰੱਬ ਦਾ ਪੂਜਾ ਘਰ ਬਣ ਗਿਆ। ਇਸ ਤਰ੍ਹਾਂ ਲੋਕ ਗੁਰੂ ਜੀ ਵੱਲ ਖਿੱਚੇ ਆਵਦੇ ਗਏ। ਇਨ੍ਹਾਂ ਦੇ ਮੰਨਣ ਵਾਲਾਂ ਦਾ ਮਨ ਨੀਵਾਂ, ਮਤ ਉੱਚੀ ਤੇ ਵਰਤਾਵ ਸੱਚਾ ਸੁੱਚਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜਗਨਨਾਥ ਦੇ ਪ੍ਰਸਿੱਧ ਮੰਦਰ ਵਿੱਚ ਵੀ ਆਵਣਜੇ, ਜਿੱਥੇ ਉਹਨਾਂ ਨੇ ਆਰਤੀ ਉਚਾਰੀ, ਗਗਨ ਮੇ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਵੱਲ ਗੁਰੂ ਸਾਹਿਬ ਉੱਤਰੀ ਭਾਰਤ ਵਿੱਚ ਵੇਂਦੇ ਹਨ, ਜਿੱਥੇ ਉਹਨਾਂ ਜੋਗੀਆਂ ਨਾਲ ਵਿਚਾਰਾਂ ਕੀਤੀਆਂ ਹੈ ਤੇ ਇਹ ਵਿਚਾਰਾਂ ਕਵਿਤਾ ਰੂਪ ਵਿੱਚ ਸਿੱਧ ਗੋਸੜ ਦੇ ਨਾਮ ਨਾਲ ਜਾਣਦੇ ਹਨ। ਇਸ ਥਾਂ ਦਾ ਨਾਮ ਨਾਨਕ ਮਤਾ ਹੈ। ਗੁਰੂ ਸਾਹਿਬ ਨੇ ਬਹੁ ਲੰਬੀਆਂ ਯਾਤਰਾਵਾਂ ਕੀਤੀਆਂ। ਉਹ ਕੈਲਾਸ਼ ਤੇ ਸੁਮੇਰ ਪਰਬਤ ਤੇ ਮਾਨਸਰੋਵਰ ਝੀਲ ਉੱਤੇ ਵੀ ਪਹੁੰਚੇ। ਨੇਪਾਲ, ਤਿੱਬਤ, ਮੱਕਾ ਮਦੀਨਾ ਤੇ ਵਾਲਾ ਬਹੁ ਥਾਵਾਂ ਉੱਤੇ ਜਾ ਕੇ ਏਕਤਾ ਅਤੇ ਭਾਈਚਾਰੇ ਦੇ ਉਪਦੇਸ਼ ਦਿੱਤੇ।

ਸ਼ਬਦ ਤੁਸਾਂ ਭਾਈ ਸੋਹਣ ਸਿੰਘ ਰਸੀਆ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹੋਵੇ। ਵਲ ਧਰਮ ਯਾਤਰਾਵਾਂ ਇੱਥੇ ਹੀ ਖਤਮ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਉੱਤੇ ਕਰਤਾਰਪੁਰ ਨਗਰ ਵਸਾਵਣਾ ਕੀਤਾ ਤੇ ਉੱਥਾਂ ਹੀ ਰਹਿਣ ਲੱਗੇ। ਹੁਣ ਉਹਨਾਂ ਨੇ ਤੀਰਥ ਯਾਤਰੀ ਦੇ ਕੱਪੜੇ ਲਾਹ ਕੇ ਗ੍ਰਹਸਥ ਦੇ ਕੱਪੜੇ ਪਾਵਣੇ ਕੀਤੇ। ਇਸ ਦਰੀਏ ਉਹ ਇਹ ਸਮਝਾਉਣਾ ਚਾਹੁੰਦੇ ਹਈ ਕਿ ਸੱਚੇ ਧਰਮ ਦੀ ਪਾਲਣਾ ਸੰਸਾਰ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ। ਕਰਤਾਰਪੁਰ ਵਿੱਚ ਗੁਰੂ ਸਾਹਿਬ ਦੇ ਭਗਤਾਂ ਦੇ ਦਰਸ਼ਨ ਕਰਨ ਦੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗਿਣ ਦੇ, ਸੇਵਾ ਕਰਨ ਦੇ, ਊਚ ਨੀਚ ਛੱਡ ਹਿੱਕ ਪੰਗਤ 'ਚ ਬੈਠ ਲੰਗਰ ਛਕਣ ਦੇ ਤੇ ਨਵੇਂ ਉਤਸ਼ਾਹ ਨਾਲ ਘਰ ਵਾਪਸ ਪਰਤ ਵੇਂਦੇ ਹਨ। 7 ਸਤੰਬਰ 1539 ਕੋ ਸ੍ਰੀ ਗੁਰੂ ਨਾਨਕ ਦੇਵ ਜੀ ਸਾਕੂ ਸਦਾ ਕਿਤੇ ਵਿਛੋੜਾ ਦੇ ਗਈਏ, ਪਰ ਉਹਨਾਂ ਦੀ ਦਿਖਾਈ ਰੋਸ਼ਨੀ ਸਾਡੀ ਜ਼ਿੰਦਗੀ ਦੇ ਪੰਧ ਰੋਸ਼ਨਾਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਪਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸਟ ਉਹਨਾਂ ਦੀਆਂ ਵਿਦਵਤਾ ਭਰਪੂਰ ਰਚਨਾਵਾਂ ਹਨ। ਗੁਰੂ ਨਾਨਕ ਦੇਵ ਜੀ ਦਾ ਇਹੋ ਸਿਧਾਂਤ ਹੈ, ਪਰਮਾਤਮਾ ਇੱਕ ਹੈ, ਸੱਚ ਦੀ ਪੰਧ ਉੱਤੇ ਤੁਰਨਾ ਚਾਹੀਦਾ ਹੈ। ਕਾਮ, ਕਾਵੜ, ਲਾਲਚ, ਮੋਹ, ਗੁਮਾਨ ਇਨਸਾਨ ਦੇ ਦੁਸ਼ਮਣ ਹਨ। ਇਨ੍ਹਾਂ ਕੋ ਤਿਆਗ ਕੇ ਚੰਗੇ ਕੰਮ ਕਰਨ ਦੇ ਰਹੋ, ਨਹੀਂ ਤਾਂ ਗੁਰੂ ਜੀ ਦਾ ਆਖਣਾ ਹੈ, ਆਪੇ ਬੀਜ ਆਪੇ ਹੀ ਖਾਹ। ਸੇਵਾ ਉੱਤੇ ਗੁਰੂ ਸਾਹਿਬ ਨੇ ਬਹੁ ਜ਼ੋਰ ਦਿੱਤਾ ਹੈ। ਨਾਲ ਹੀ ਆਖਾ ਹੈ, ਮਨ ਜੀਤੇ ਜਗ ਜੀਤ, ਯਾਨੀ ਹਾਂ ਕੋ ਜਿੱਤੋ ਤਾਂ ਤੁਸਾਂ ਸਾਰਾ ਜਗ ਜਿੱਤ ਗਿਣਸੋ। ਵੱਲ ਗੁਰੂ ਸਾਹਿਬ ਦੀ ਬਾਣੀ ਆਦੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅੱਗੋਂ ਗੁਰੂ ਸਾਹਿਬ ਨੇ ਤ੍ਰਿਮਤ ਕੁਮਾਨ ਦੇਣ ਕੀਤੇ ਆਧਾ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਵਾਕਈ ਗੁਰੂ ਨਾਨਕ ਦੇਵ ਜੀ ਸਾਰਾ ਕੇ ਸਾਚੇ ਹਨ।

0: ਸ਼ਬਦ ਗਾਇਨ ਕਰਨ ਦੇ ਪਏ ਹਨ ਭਾਈ ਗੁਰਦਿਆਲ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਹੁਣੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਉੱਤੇ ਇਹ ਖਾਸ ਪ੍ਰੋਗਰਾਮ ਸੁਣਨ ਦੇ ਪਏ ਹਵੇ। ਤੁਹਾਕੂ ਸਾਡਾ ਇਹ ਸਰਾਇਕੀ ਪ੍ਰੋਗਰਾਮ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਜ਼ਰੂਰ ਦੱਸੋ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਾਡੇ ਸਾਰੇ ਸੁਣਨ ਵਾਲਾਂ ਕੋ ਲੱਖ ਲੱਖ ਵਧਾਈ ਥੀਵੇ। ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।
1: अभी आप सुन रहे थे कार्यक्रम सराय की मीडियम वेव 326.79 मीटर यानी 918 किलोहर्ट्ज़ पर। हम आकाशवाणी के कॉटन सिटी चैनल सूरतगढ़ से बोल रहे हैं। हमारे स्टूडियो की घड़ी में इस वक्त संध्या के 6:30 होने वाले हैं। कुछ ही पलों में आप सुनेंगे प्रादेशिक समाचार हमारे जयपुर केंद्र से। ये समाचार पहले हिंदी में होंगे, फिर राजस्थानी में।